0: ਪਰਮੇਸ਼ਨ ਮੁਖਿਆਲੇ ਦੇ ਅਫਸਰਾਂ ਕਨੇ ਗੱਲਬਾਤ ਕਰਦੇ ਹੋਏ COS ਨੇ ਉਭਰਦੀ ਤਕਨੀਕਾਂ ਦਾ ਅਸਰਦਾਰ ਢੰਗੇ ਕਨੇ ਇਸਤੇਮਾਲ ਕਰਨੇ ਤੇ ਨਵਾਚਾਰ ਕੀ ਬੜਾਵਾ ਦੇਣੇ ਦੀ ਲੋੜ ਉੱਪਰ ਜ਼ੋਰ ਦਿੱਤਾ ਤਾਂ ਜੋ ਵਿਕਸਿਤ ਸੁਰੱਖਿਆ ਮਾਹੌਲ 'ਚ ਪਰਿਚਾਲਨ ਪ੍ਰਭਾਵਸ਼ਾਲੀਤਾ ਕੀ ਮਜ਼ਬੂਤ ਕੀਤਾ ਜਾ ਸਕੇ। ਆਕਾਸ਼ਵਾਣੀ ਸਮਾਚਾਰ ਲਈ ਉਧਮਪੁਰ ਥਾਵਾਂ ਚਿੰਦੂਏ।
1: ਆਉਣ ਵਾਲੇ ਬਰਸਾਂਤੀ ਦੇ ਮੌਸਮ ਲਈ ਜੰਮੂ ਕਸ਼ਮੀਰ 'ਚ ਤਿਆਰੀਆਂ ਦੀ ਸਮੀਖਿਆ ਲਈ ਮੁੱਖ ਸਚਿਵ ਅਟਲ ਡੁੱਲੂ ਹੁੰਦੀ ਅਧਿਅਕਸ਼ਤਾ 'ਚ ਇੱਕ ਉੱਚ ਸਤਰੀ ਬੈਠਕ ਕੀਤੀ ਗਈ। ਮੁੱਖ ਸਚਿਵ ਹੋਰੇ ਸਭ ਨੇ ਮਹਿਕਮੇ ਤੇ ਜ਼ਿਲ੍ਹੇ ਦੇ ਅਧਿਕਾਰੀਆਂ ਗੀ ਹੜ੍ਹ, ਲਾਸ ਪੱਸੀਏ, ਬੱਦਲ ਫਟਣੇ ਤੇ ਹੋਰਨੇ ਆਪਦਾਏ ਥਮਾਂ ਰੋਕਥਾਮ ਦੇ ਉਪਾਅ ਕਰਨੇ ਲਈ ਨਿਰਦੇਸ਼ ਦਿੱਤੇ। ਆਪਸੀ ਤਾਲਮੇਲ ਪਰ ਜ਼ੋਰ ਦਿੰਦੇ ਹੋਏ ਡੁੱਲੂ ਹੋਰੇ ਕਮਜ਼ੋਰ ਇਲਾਕਿਆਂ ਗੀ ਤੁਪਨੇ, ਸਕੂਲਾਂ ਤੇ ਹਸਪਤਾਲਾਂ ਦੀ ਸੁਰੱਖਿਆ ਆਡਿਟ ਕਰਨੇ ਤੇ ਸੜਕਾਂ, ਬਿਜਲੀ ਤੇ ਬੁਨਿਆਦੀ ਢਾਂਚੇ ਦੀ ਤੋਲੇ ਬਹਾਲੀ ਕਰਨੇ ਲਈ ਆਖਿਆ। ਅਧਿਕਾਰੀਆਂ ਮੁੱਖ ਸਚਿਵ ਹੋਰੇ ਗੀ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ, ਆਪਾਤਕਾਲੀਨ ਕੇਂਦਰ, ਲੋਕਾਂ ਦੀ ਤੈਨਾਤੀ ਆਦਿ ਬਾਰੇ ਜਾਣਕਾਰੀ ਦਿੱਤੀ। ਮੁੱਖ ਸਚਿਵ ਹੋਰੇ ਜਾਨ ਮਾਲ ਦੀ ਰੱਖਿਆ ਲਈ ਆਪਦਾ ਪ੍ਰੋਟੋਕਾਲਸ ਦਾ ਸਖਤੀ ਕਰਨੇ ਪਾਲਣ ਕਰਨੇ ਦਾ ਆਗਰਾ ਕੀਤਾ। ਉੱਤਰੀ ਰੇਲਵੇ ਦੇ ਜੰਮੂ ਡਿਵੀਜ਼ਨ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਤੇ ਹਰਿਦੁਆਰ ਵਿਚਕਾਰ ਸੋਮਾਵਤੀ ਮੱਸਿਆ ਦੇ ਮੌਕੇ ਉੱਪਰ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਆਕਾਸ਼ਵਾਣੀ ਜੰਮੂ ਸੰਵਾਦਦਾਤਾ ਦੀ ਰਿਪੋਰਟ ਮੁਜਬ ਪੂਰੀ 40 ਆਰਕਸ਼ਿਤ ਇਹ ਰੇਲ ਕਟਰਾ ਥਮਾਂ 14 ਜੂਨ ਕੀ ਐਤਵਾਰੇ ਸਹੀਆਂ 6:15 ਵਜੇ ਚਲਕ ਤੇ ਅਗਲੇ ਦਿਨ ਬਦਲੇ 6:30 ਵਜੇ ਹਰਿਦੁਆਰ ਪੁੱਜੀ ਜਾਗ। ਇਹ ਰੇਲ ਗੱਡੀ 15 ਜੂਨ ਕੀ ਸਹੀਆਂ 5:20 ਉੱਪਰ ਹਰਿਦੁਆਰ ਥਮਾਂ ਚਲਕ ਤੇ ਅਗਲੇ ਦਿਨ ਬਦਲੇ 7 ਵਜੇ ਕਟਰਾ ਪੁੱਜੀ ਜਾਗ। ਸ਼ਰਧਾਲੂਆਂ ਗੀ ਆਖਿਆ ਗਿਆ ਹੈ ਜੇ ਉਹ ਅਗੇਤਰੇ ਗਏ ਟਿਕਟ ਬੁੱਕ ਕਰੀ ਲੈਣ। ਜੰਮੂ ਮਿਊਂਸੀਪਲ ਕਾਰਪੋਰੇਸ਼ਨ ਨੇ ਸ਼ਹਿਰ 'ਚ ਗੱਡੀਆਂ ਗੀ ਮੁਰੰਮਤ ਤੇ ਉਹਨਾਂ ਗੀ ਭਰਨੇ ਲਈ ਆਰਟੀਫਿਸ਼ਲ ਇੰਟੈਲੀਜੈਂਸ ਤੇ 1.3 ਕਰੋੜ ਰੁਪਏ ਦੀ ਕੋਲਡ ਪੈਚ ਮਸ਼ੀਨ ਕਨੇ ਇੱਕ ਨਵੇਂ ਸਿਸਟਮ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਿਸਟਮ ਕੀ ਮੀਡੀਆ ਤੇ ਸਭਨੇ ਸਾਹਮਣੇ ਵੀ ਦੱਸਿਆ ਗਿਆ। ਕਮਿਸ਼ਨਰ ਡਾਕਟਰ ਦਿਵਾਂਸ਼ ਯਾਦਵ ਹੋਰੇ ਦੱਸਿਆ ਜੇ AI ਕੈਮਰੇ ਦਾ ਇਸਤੇਮਾਲ ਕਰੀਏ ਗੱਡੀਆਂ ਤੇ ਹੋਰ ਦੂਈ ਸ਼ਿੜਕੇ ਸੰਬੰਧੀ ਸਮੱਸਿਆ ਗੀ ਤੁਪਨੇ ਤੇ ਹੱਲ ਕਰਨੇ ਲਈ ਕੀਤਾ ਜਾ ਰਿਹਾ ਹੈ। ਸਿਸਟਮ ਉਹਨੇ ਥਾਰੇ ਗੀ ਚਿੰਨਿਤ ਕਰਦਾ ਹੈ ਤੇ ਤੋਲੇ ਮੁਰੰਮਤ ਕਰਨੇ ਲਈ ਰਿਪੋਰਟ ਭੇਜਦਾ ਹੈ। ਉਹਨੇ ਆਖਿਆ ਜੇ ਇਸ ਕੰਨੇ ਜੰਮੂ ਸ਼ਹਿਰਾਂ 'ਚ ਬਰਸਾਂਤੀ ਦੇ ਮੌਸਮ ਦੌਰਾਨ ਸ਼ਿੜਕੇ ਗੀ ਤੋਲੇ ਠੀਕ ਕਰਨੇ, ਸੁਰੱਖਿਆ 'ਚ ਸੁਧਾਰ ਤੇ ਸਮੱਸਿਆ ਗੀ ਘੱਟ ਕਰਨੇ 'ਚ ਮਦਦ ਹੋਗ। ਇਸ ਮੌਕੇ ਪਰ ਬੋਲਦੇ ਹੋਏ GMC ਕਮਿਸ਼ਨਰ ਡਾਕਟਰ ਦੇਵਾਂਸ਼ ਯਾਦਵ ਹੋਰੇ ਆਖਿਆ।
2: हर साल मानसून के मौसम में हमारी रोड स्पॉट होल से बढ़ जाती है। स्पॉट होल्स को फिक्स करना तो एक तो लाइफ को बचाने का भी काम रहता है, क्योंकि कई बार एक्सीडेंट्स भी इन्हीं पॉट होल्स में हो जाते हैं। तो इसके लिए JMC एक पॉट होल पैचिंग मशीन लाई है। इसमें आज 5 से 10 मिनट के टाइम में हम लोग किसी भी पॉट होल को पूरी तरह से ठीक कर सकते हैं और उसको रेगुलर रोड का पार्ट बना सकते हैं। इससे मुझे लगता है कि शहर में काफी सारे जो इलाके हैं जहाँ पे रोड जो है लार्जली ठीक है, लेकिन कुछ पॉट होल्स की वजह एक्सीडेंट्स का रिस्क रहता है।
1: ਮੌਸਮ ਵਿਭਾਗ ਨੇ ਪੇਸ਼ਨਗੋਈ ਕੀਤੀ ਹੈ ਜੇ ਜੰਮੂ ਕਸ਼ਮੀਰ 'ਚ 12 ਜੂਨ ਤੱਕ ਮੌਸਮ ਆਮ ਤੌਰ ਉੱਪਰ ਗਰਮ ਤੇ ਖੁਸ਼ਕ ਰਹਿਣੇ ਦੀ ਉਮੀਦ ਹੈ। ਅਧਿਕਾਰੀਆਂ ਲੋਕਾਂ ਗੀ ਤਰਲ ਪਦਾਰਥਾਂ ਦਾ ਸੇਵਨ ਕਰਦੇ ਰਹਿਣੇ ਵਾਸਤੇ ਆਖਿਆ ਹੈ ਤੇ ਲੰਬੇ ਸਮੇਂ ਤੱਕ ਧੁੱਪ ਦੇ ਸੰਪਰਕ 'ਚ ਰਹਿਣੇ ਸ਼ਾ ਬਚਣੇ ਲਈ ਤੇ ਬਾਹਰਲੀ ਗਤੀਵਿਧੀਆਂ ਦੌਰਾਨ ਸਾਵਧਾਨੀ ਵਰਤਣੇ ਦੀ ਅਪੀਲ ਕੀਤੀ ਹੈ। ਕਿਸਾਨਾਂ ਤੇ ਸੈਲਾਨੀਆਂ ਦੀ ਸਲਾਹ ਦਿੱਤੀ ਜਾਂਦੀ ਹੈ ਜੇ ਉਹ ਆਉਂਦੇ ਗਰਮ ਤੇ ਖੁਸ਼ਕ ਮੌਸਮ ਦੇ ਹਾਲਾਤ ਕੀ ਧਿਆਨ 'ਚ ਰੱਖਦੇ ਹੋਏ ਕੋਈ ਯੋਜਨਾ ਬਣਾਉਣ। ਪ੍ਰਸ਼ਾਸਨ ਨੇ ਆਮ ਲੋਕਾਂ ਗੀ ਅਪੀਲ ਕੀਤੀ ਹੈ ਜੋ ਸਿਹਤ ਸੰਬੰਧੀ ਸਾਰੇ ਪਰਾਮਰਸ਼ ਜਿਹੜੇ ਜਾਰੀ ਕੀਤੇ ਗਏ ਨੇ ਉਹਦੀ ਪਾਲਮਾ ਕਰਨ ਤੇ ਵਧਦੇ ਤਾਪਮਾਨ ਦੇ ਚਲਦੇ ਪੂਰੀ ਅਹਤਿਆਤ ਵਰਤਣ।
3: ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਪੜ੍ਹਦੀ ਹੈ। ਸੜਕੀ ਯਾਤਾਇਆਤ ਤੇ ਰਾਸ਼ਟਰੀ ਜਨਰਲੀ ਸੜਕਾਂ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਹੋਰੇ ਜੰਮੂ ਕਸ਼ਮੀਰ ਲਈ 50,000 ਕਰੋੜ ਰੁਪਏ ਦੀ ਕਈ ਸੜਕ ਤੇ ਸੁਰੰਗ ਪਰਿਯੋਜਨਾ ਦੀ ਘੋਸ਼ਣਾ ਕੀਤੀ। ਕੇਂਦਰੀ ਰਕਸ਼ਾ ਰਾਜ ਮੰਤਰੀ ਸੰਜੇ ਸੇਠ ਹੋਰੇ ਆਪਣੇ ਜੰਮੂ ਕਸ਼ਮੀਰ ਦੇ ਦੌਰੇ ਦੌਰਾਨ ਆਖਿਆ ਕਿ ਜੰਮੂ ਕਸ਼ਮੀਰ ਨੇ ਪਿਛਲੇ 12 ਵਰ੍ਹਿਆਂ 'ਚ ਸ਼ਾਂਤੀ ਤੇ ਆਰਥਿਕ ਪ੍ਰਗਤੀ ਦਿਖੀ ਹੈ। ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਨਰਿੰਦਰ ਮੋਦੀ ਸਰਕਾਰ ਦੇ 12 ਵਰ੍ਹੇ ਪੂਰੇ ਹੋਣ ਦੇ ਮੌਕੇ ਪਰ ਰਾਸ਼ਟਰਵਿਆਪੀ ਆਊਟਰੀਚ ਕਾਰਜਕ੍ਰਮ ਦੇ ਸਿੱਧੇ ਤੌਰ ਪਰ ਇਰਾਨਗਰ ਥਮਾਂ ਜਨ ਸੰਪਰਕ ਅਭਿਆਨ ਦੀ ਸ਼ੁਰੂਆਤ ਕੀਤੀ ਤੇ ਸੈਨਾ ਪ੍ਰਮੁੱਖ ਹੋਰੇ ਉੱਤਰੀ ਕਮਾਨ ਦਾ ਦੌਰਾ ਲਾਇਆ ਤੇ ਜੰਮੂ ਕਸ਼ਮੀਰ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿੱਤਾ। ਇਹਦੇ ਕੰਨੇ ਗਏ ਖਬਰਾਂ ਦਾ ਬੁਲੇਟਿਨ ਸਮਾਪਤ ਹੋਆ।
4: ہم آکاشوانی بدروا سے آپ سے مخاطب ہیں FM 101 MHz پر۔ سمے 9:30 ہوئے ہیں، آئیے سماعت کیجیے کشمیری موسیقی۔ آغاز میں سماعت کیجیے بشیر مرازی کا کلام الطاف احمد ڈار کی آواز میں۔

0: ਇਹ ਆਕਾਸ਼ਵਾਣੀ ਜੰਮੂ ਆ ਸੰਜਾ ਖਬਰਾਂ ਚ ਤੁਹਾਡਾ ਸਵਾਗਤ। ਪਹਿਲੇ ਮੁੱਖ ਮੁੱਖ ਖਬਰਾਂ ਕੰਨੇ ਮੈਂ ਪੂਨਮ ਡੋਗਰਾ। ਜੰਮੂ ਕਸ਼ਮੀਰ ਸਰਕਾਰ ਨੇ ਗੁਲਮਰਗ ਕੁੰਡੋਲਾ ਚ ਆਲਜ ਓਏ ਦੀ ਖਰਾਬੀ ਦੀ ਜਾਂਚ ਲਈ 5 ਮੈਂਬਰੀ ਸਮਿਤੀ ਦਾ ਗਠਨ ਕੀਤਾ। ਰਿਪੋਰਟ 10 ਦਿਨਾਂ ਦੇ ਅੰਦਰ ਪੇਸ਼ ਕੀਤੀ ਜਾਗ। ਉਪ ਰਾਜਪਾਲ ਮਨੋਜ ਸਿਨਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਗੀ ਭਾਰਤ ਦੀ ਸਭ ਨੇ ਸ਼ਾਂ ਲੰਮੇ ਸਮੇਂ ਤੱਕ ਸੇਵਾ ਕਰਨੇ ਵਾਲੇ ਪ੍ਰਧਾਨ ਮੰਤਰੀ ਬਣਨੇ ਉੱਪਰ ਵਧਾਈ ਦਿੱਤੀ ਅਤੇ ਕੇਸਰ ਦੇ ਫੁੱਲਾਂ ਦੀ ਇੱਕ ਟਰੇ ਭੇਂਟ ਕੀਤੀ। ਉਪ ਰਾਜਪਾਲ ਮਨੋਜ ਸਿਨਹਾ ਨੇ ਖੇਡ ਕੋਟੇ ਤਹਿਤ ਸਰਕਾਰੀ ਮਹਿਕਮੇ 'ਚ ਨਿਯੁਕਤੀ ਲਈ ਚੁਣੇ ਗਏ 223 ਖਿਡਾਰੀਆਂ ਦੀ ਵਧਾਈ ਦਿੱਤੀ ਹੈ। ਜੰਮੂ ਕਸ਼ਮੀਰ ਲਈ ਵੱਡੇ ਮਾਨੇ ਵਾਲਾ ਸਮੇਂ। ਰੁਦਰਾਕਸ਼ ਖੰਨਾ ਨੇ ਫਿਲੀਪੀਨਸ 'ਚ ਆਯੋਜਿਤ ਹੋਣ ਵਾਲੀ 10ਵੀਂ ਏਸ਼ੀਆਈ ਐਰੋਬਿਕ ਜਿਮਨਾਸਟਿਕਸ ਚੈਂਪੀਅਨਸ਼ਿਪ 'ਚ ਭਾਰਤ ਦਾ ਪ੍ਰਤੀਨਿਧਿਤਵ ਕਰਨ ਲਈ ਕੁਆਲੀਫਾਈ ਕਰੀ ਲਿੱਤਾ ਹੈ। ਅਤੇ ਮੌਸਮ ਵਿਭਾਗ ਨੇ 12 ਜੂਨ ਤੱਕ ਜੰਮੂ ਕਸ਼ਮੀਰ 'ਚ ਆਮ ਤੌਰ ਉੱਪਰ ਗਰਮ ਅਤੇ ਖੁਸ਼ਕ ਮੌਸਮ ਰਹਿਣ ਦੀ ਪੇਸ਼ਨਗੋਈ ਕੀਤੀ ਹੈ। ਖਬਰਾਂ ਦੀ ਤਫਸੀਲ ਕਰਨੇ ਸ਼ਰੂਤੀ ਖਜੂਰੀਆ।
1: ਜੰਮੂ ਕਸ਼ਮੀਰ ਸਰਕਾਰ ਨੇ 5 ਮਈ ਗੀ ਗੁਲਮਰਗ 'ਚ ਗੰਡੋਲਾ 'ਚ ਹੋਈ ਦੀ ਤਕਨੀਕੀ ਖਰਾਬੀ ਦਾ ਪਤਾ ਲਾਉਣ ਲਈ ਕਮੇਟੀ ਦਾ ਗਠਨ ਕੀਤਾ ਹੈ। KBDCL ਦੇ MD ਹੁੰਦੀ ਅਧਿਕਸ਼ਤਾ 'ਚ ਕਮੇਟੀ ਕਾਰਨੇ ਦਾ ਪਤਾ ਲਾਉਣੇ, ਤਕਨੀਕੀ ਅਤੇ ਹੋਰ ਦੂਏ ਪਹਿਲੂਆਂ ਦੀ ਜਾਣਕਾਰੀ ਲੈ ਅਤੇ ਉਹਦਾ ਆਕਲਨ ਕਰੋਗ ਅਤੇ ਸੁਰੱਖਿਆ ਮਾਨ ਕੇ ਅਤੇ ਕਿਸੇ ਵੀ ਚਾਲੀ ਦੀ ਕੋਤਾਹੀ ਜਾਂ ਲਾਪਰਵਾਹੀ ਦਾ ਵੀ ਪਤਾ ਕਰੋਗ। ਇਹ ਕਮੇਟੀ ਆਪਾਤਕਾਲੀਨ ਪ੍ਰਤੀਕਿਰਿਆ ਦਾ ਵੀ ਜਾਇਜ਼ਾ ਲੈ ਅਤੇ ਭਵਿੱਖ 'ਚ ਨਈ ਸਮੱਸਿਆ ਪੈਦਾ ਨਹੀਂ ਹੋਵੇ ਉਹਦੇ ਲਈ ਵੀ ਸਿਫਾਰਿਸ਼ਾਂ ਦੇ। ਕਮੇਟੀ ਕੀ ਆਪਣੀ ਰਿਪੋਰਟ 10 ਦਿਨ ਦੇ ਅੰਦਰ ਅੰਦਰ ਜਮ੍ਹਾਂ ਕਰਾਉਣੀ ਹੋਗ। ਉਪ ਰਾਜਪਾਲ ਮਨੋਜ ਸਿਨਹਾ ਹੋਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਗੀ ਭਾਰਤ ਦੇ ਇਤਿਹਾਸ 'ਚ ਸਭਨੇ ਥਮਾਂ ਮਤੇ ਚਿਰੇ ਤੱਕ ਬਤੌਰ ਪ੍ਰਧਾਨ ਮੰਤਰੀ ਸੇਵਾ ਦੇਣ ਲਈ ਮੁਬਾਰਕਬਾਦ ਦਿੱਤੀ ਹੈ। ਇਸ ਮੌਕੇ ਪਰ ਉਪ ਰਾਜਪਾਲ ਹੋਰੇ ਪ੍ਰਧਾਨ ਮੰਤਰੀ ਹੋਰਾਂ ਗੀ ਸ਼ੁਭਕਾਮਨਾ ਦੇ ਤੌਰ ਪਰ ਕੇਸਰ ਦੇ ਫੁੱਲਾਂ ਦੀ ਇੱਕ ਸੈਰੇਮੋਨੀਅਲ ਟਰੇ ਤੋਹਫੇ ਦੇ ਤੌਰ ਪਰ ਦਿੱਤੀ। ਉਪ ਰਾਜਪਾਲ ਹੋਰੇ ਆਖਿਆ ਜੋ ਪ੍ਰਧਾਨ ਮੰਤਰੀ ਹੋਰੇ ਭਾਰਤ ਦੇ